0: ਬਾਰੇ ਇਹਨਾਂ ਮਨਾ ਜਸ਼ਕ ਕਿੱਥੇ ਗੋਨ ਨੂੰ ਤੋਂ ਰਿਆ ਮਿਕ
1: ਤੇ
0: ਤਾਂ ਤਾਂ ਮੈਂ ਹੁਟ ਤਾਂ ਵੀ ਕੁਛ ਸੁਤਾ ਨਾ ਕਾ ਲੋ ਠੀਕ ਜਿਨਾ ਤਾਂ ਤੇਰਗੋਂ ਨੈਂਡ ਹੁਤਾ ਫੋਟ ਤਾਂ ਟਾਗ ਦਿਗਿਨਾ ਤਾਂ ਸੋ ਸੰਦ ਸ਼ੋ ਅਜੈ ਕਿ ਕਿ ਜਰ ਖਾਈ ਤਾਂ ਨੀ ਫੋਟ ਕੇ ਸਾਜ ਜੇ ਤੋ ਕੋ ਨਾ ਤੋਂ ਤਰ ਤਰ ਤਾ ਅਕਾ ਅਸ ਉਈ ਗੇ ਤਿ ਜਰ ਖਾਈ ਤਿੰਗ ਲੋ ਅਜੈ ਕਿ ਨਾ ਨੀ ਸਰ ਉਈ ਗੇ ਤਿ ਜਰ ਤਿ ਦਲ ਦਾ ਹੁਤ ਤਿ ਕੈ ਨਰ ਤਾ ਤਾਂ ਕਿ ਤਿ ਖਾਈ ਨੋ ਤਰੰਗ ਰੰਗ ਗਮ ਆ ਕੋ ਤਾਂ ਸੋ ਮਾ ਛੋ ਰੇ ਯਾਂ ਨ ਤਾਂ ਤੁਮ ਜ਼ਰੀ
1: Mampuri yochere. Eta lo mangan gore yona yang rana nga chiga chasar gona ta nyamnyong mangab chilindi yona ka kakaran chenpo yochimari. Ta kapta ga lopchif shetang rati na tarkip ga lopchif shetang de chiga chapanra u ganda yoke sam girgin. Ti ngay tani kapta rena?
0: Ta di chapanra zina ta kapta risa po nga chusani jay jashkandi tara mushanu mani. Mushan ku ta lana zanba ta teras mushagamo ta lana zanba ta sacha zanba ta na ta da tara mushagamo. ये देसन तक होसन हा उत छतना ता तोसन जिमो उत उत छौ छि सरकारी तंदना छै छौ छन छमो
1: तर
0: तानी छौ गन करतर छ कोयो नरे ता छौ र त लोई दन थाना जंबा छौ तो छ कोयो न मारे थाना जंबा खौ र गनि लि दन जिन र ता ओई क मुठ न थंदा जि ता छै नि नि ओछ गन नि न ना यों इ दि नि नर बो
1: नरी
0: छ ता छि ग स्करी छ न को न र रुट छ खारते ता छै सरा र करी छ न र ता ᱛᱚ ᱛᱮ ᱪᱮᱯᱩ ᱪᱮᱯᱩ ᱫᱤ ᱥᱟᱸᱡᱚᱱ ᱫᱟ ᱛᱚᱢ ᱫᱤᱭᱟ
1: ᱱᱟᱨᱤ
0: ᱛᱮ ᱛᱟᱣᱨᱱ ᱫᱤᱜᱤᱱ ᱫᱚᱱ ᱡᱮᱱ ᱱᱟᱨᱟ ᱛᱟ ᱛᱤᱠᱟᱯ ᱛᱨᱤ ᱜᱚᱢᱟ ᱛᱚ ᱪᱚ ᱛᱟ ᱪᱷᱟᱛᱞᱤ ᱚᱠ ᱡᱮᱱᱟ ᱨᱮ ᱛᱮ ᱠᱟᱥᱛᱤᱱ ᱛᱟᱱ ᱛᱟᱨᱟ ᱛᱟ ᱯᱷᱚᱯᱪᱤᱠ ᱱᱚᱱ ᱛᱚᱱ ᱛᱚ ᱛᱟ ᱪᱮᱥᱤ ᱜᱮ ᱠᱚ ᱵᱤᱭᱚ ᱥᱟᱭᱚ ᱠᱤᱭᱟ
1: ᱱᱟᱨᱤ
0: ᱛᱟᱨᱤ ᱫᱟ ᱛᱟ ᱛᱨᱤ ᱦᱟᱛ ᱛᱚ ᱠᱮ ᱱᱚᱱᱟ ᱠᱟ ᱭᱚ ᱠᱤᱭᱟ ᱡᱟᱣᱨᱟ ᱢᱟᱱᱟ ᱠᱷᱛᱚ ᱡᱩᱜ ᱛᱟ ᱛᱟᱱ ᱥᱟᱱ ᱛᱟ ᱛᱟᱱ ᱥᱤ ᱫᱤ ᱭᱚ ᱠᱚᱢ
1: ᱛᱟᱨ ᱛᱟᱨ
0: ᱛᱟᱱ ᱤᱛ ᱛᱚ ᱛᱤᱠ ᱛᱟᱠᱟᱭ ᱠᱚ ᱱᱚᱣᱟ ᱫᱩ ᱨᱮ ᱛᱮᱱ ᱤᱱ ᱥᱩᱜᱟ ᱯᱷᱚᱯᱪᱚᱨᱟ ᱛᱟ ᱚᱭ ᱠᱟ ᱜᱮᱫᱤᱱ ᱛᱟ ᱥᱠᱩᱨ ᱫᱤᱜ ᱚᱢᱚᱜ ᱡᱟᱜᱟᱱ ᱢᱚ ᱦᱚᱪᱱᱟ ᱧᱮᱝ ᱛᱷᱚᱱ ᱛᱟ ᱱᱟ ᱦᱟᱱᱟ ᱛᱟ ᱪᱷᱟᱨ ᱡᱚᱜᱚᱱ ᱢᱟᱨᱢᱚ ᱛᱤᱱᱛᱟ ᱱᱟ ᱥᱟᱵᱫᱤ ᱤᱱᱟᱨ ᱥᱟᱛ ᱛᱚᱱᱟᱨ ᱛᱟᱨᱟᱱ ᱞᱩᱴᱤᱠ ᱜᱚᱨᱮ ᱪᱤᱜᱤ ᱥᱩᱢ ᱜᱚᱨᱚ ᱢᱚᱥᱤᱠ ᱛᱮᱱᱫᱟ ᱪᱷᱟᱣ ᱦᱟᱨᱟᱱ ᱡᱟᱠᱷᱤᱱ ᱫᱟᱜᱩᱱ ᱥᱮ ᱤᱨᱟᱛᱟ ᱠᱟᱨᱴᱩᱱ ᱛᱷᱤᱞᱤᱱ ᱥᱟᱢᱠᱟᱱᱟ ᱛᱷᱚᱱᱫᱟ ᱛᱟ ᱛᱟᱡᱮᱨᱟ ᱛᱟᱱᱟᱱ ᱪᱤᱠ ᱛᱚ ᱛᱤᱠᱤᱭᱟ ᱛᱟ ᱠᱟᱨᱴᱩᱱ ᱥᱚᱪᱤᱠ ᱪᱷᱩ ᱱᱟᱢᱟᱞᱟ ᱠᱟᱱᱛᱚ ᱥᱚᱱ ᱛᱟᱱᱟ ᱛᱟ ᱠᱤᱨᱤᱥ ᱠᱚᱱᱟ ᱛᱟ ᱛᱤᱠᱤᱭᱟ ᱛᱟ ᱛᱤᱠᱤ ᱛᱟ ᱤᱱᱡᱩ ᱥᱟᱫᱤ ᱢᱟᱝᱜ ᱫᱤᱵᱡᱤᱪᱤ ᱫᱟᱢᱵᱟᱨᱤ ᱤᱱᱡᱤᱱ ᱠᱚᱱᱟ ᱛᱟᱞᱟ ᱱᱟᱢᱤ ᱢᱚᱠᱥᱩᱱ ᱥᱟᱱ ᱡᱟᱝᱜᱩ ᱛᱚ ᱥᱮᱞᱤ ᱛᱚ ᱱᱟ ᱪᱤᱨᱚ ᱥᱟᱠᱤᱭᱟ
1: ᱛᱟᱨᱟ ᱛᱟᱨᱟ
0: ᱛᱟ ᱡᱩᱱᱟᱨᱟ ᱥᱟᱢᱟ ᱟᱜᱣᱟ ᱛᱚᱱᱛᱟ ᱛᱟᱱᱤ ᱜᱮᱨᱜᱤᱱ ᱪᱷᱚᱨ ᱜᱚᱠᱚ ᱠᱟ ᱛᱟᱱᱫᱟ ᱱᱤᱨᱟ ᱦᱚᱸ ᱠᱤᱢᱟᱨᱟᱱ ᱛᱷᱟᱞᱤ ᱨᱟ ᱡᱤᱠᱟ ᱭᱟᱝ ᱚᱭᱚ ᱢᱩᱡᱤ ᱛᱤᱠᱤ ᱛᱷᱟᱛᱟᱭᱟ ᱠᱟᱛᱟ ᱛᱟᱱ ᱥᱟᱱ ᱜᱚ ᱦᱚᱢᱟᱭᱱᱟ ᱛᱟᱱ ᱚᱱ ᱪᱤᱠᱤ ᱛᱟᱱ ᱛᱚ ᱨᱟᱱᱟ ᱢᱟᱱ ᱡᱩᱭ ᱥᱮ ᱜᱚᱱᱤᱱᱟ ᱛᱟ ᱥᱟᱱ ᱪᱤᱡᱩ ᱤᱱᱟᱨᱟ ᱠᱟᱨᱜᱤᱛᱤ ᱡᱟᱵ ᱡᱚᱱ ᱛᱚ ᱢᱟᱝ ᱟᱜᱞᱚ ᱜᱤ ᱦᱟᱨᱟᱱ ᱠᱷᱤᱯ ᱥᱤᱞᱤ ᱫᱟᱨ ᱛᱤᱠᱤ ᱢᱟᱝ ᱟᱥᱱᱟ ᱛᱟᱨᱟ ᱦᱴᱩ ᱟᱨ ᱢᱮᱱᱤ ᱛᱟᱥ ᱜᱚ ᱜᱤᱨᱜᱤᱱ ᱨᱟ ᱥᱟᱢᱟ ᱜᱚ ᱟᱛᱤ ᱧᱟᱢ ᱟᱨ ᱢᱟᱭ ᱚᱱᱤ ᱛᱚ ᱢᱩᱫᱨᱤ
1: ᱛᱟᱨᱟ ᱛᱟᱨᱟ ᱛᱟᱨᱟ
0: ᱛᱮ ᱛᱚᱱᱟ ᱛᱟ ᱦᱩᱴᱤᱠ ᱠᱟᱣᱨᱟ ᱧᱟᱢ ᱨᱮᱱᱟ ᱨᱩ ᱛᱚ ᱛᱷᱟᱱᱡᱚᱜ ᱡᱤᱱᱟ ᱛᱟᱱ ᱦᱚᱢᱟ ᱜᱮ ᱭᱟᱨ ᱠᱩᱨᱤ ᱜᱤᱨᱜᱤᱱ ᱟᱡᱚᱜ ᱫᱨᱤᱱ ᱡᱚᱜ ᱡᱚᱢ ᱫᱨᱤᱱ ᱛᱟᱱᱟ ᱜᱤᱨᱜᱤᱱ ᱜᱚ ᱠᱟ ᱦᱩᱴᱤᱠ ᱠᱚ ᱥᱟᱛᱚ ᱜᱚᱱ ᱪᱟᱨᱤᱱ ᱛᱚᱨᱚ ᱜᱩᱥᱤ ᱛᱟᱱ ᱥᱮᱜᱩᱱᱮ ᱪᱟᱨᱜᱩᱱᱟ ᱨᱩᱥᱤ ᱡᱚᱜᱱᱮ ᱛᱟ ᱛᱟᱱᱟ ᱭᱟᱞᱟᱱ ᱫᱚᱢ ᱫᱚ ᱪᱤᱱ ᱫᱚᱠ ᱢᱤᱱᱟ ᱨᱟ ᱦᱩᱴᱤᱠ ᱠᱟ ᱛᱚ ᱛᱮ ᱦᱚᱢᱟ ᱜᱮ ᱡᱚᱜ ᱫᱨᱤᱱ ᱩᱥᱟᱱᱟ ᱞᱚᱡ ᱞᱚᱡ ᱜᱚᱛᱤ ᱜᱮ ᱞᱟᱭᱚ ᱡᱤᱭᱚ ᱠᱤᱭᱟ
1: ᱛᱟᱨᱟ ᱛᱟᱨ
0: ᱛᱮ ᱠᱟᱨᱟ ᱛᱟ ᱛᱟᱱ ᱥᱚᱱ ᱛᱤ ᱥᱠᱟᱱ ᱢᱮᱱᱟ ᱫᱚ ᱛᱟ ᱪᱷᱟᱛᱚ ᱛᱚ ᱵᱟᱛ ᱛᱚ ᱛᱮ ᱛᱚ ᱦᱟᱨ ᱥᱟ ᱡᱤᱱ ᱛᱷᱟᱱ ᱢᱟᱛᱟᱢ ᱛᱚ ᱞᱟᱱᱡᱤ ᱥᱠᱟᱨᱤ ᱡᱤ ᱥᱮ ᱠᱟᱭ ᱛᱮ ᱦᱟᱨᱟ ᱛᱮ ᱤᱱᱟᱨᱟ ᱛᱟ ᱛᱮ ᱪᱩᱢᱩᱨ ᱜᱩᱠ
1: ᱟᱹᱰᱤ
0: ᱛᱟᱱ ᱞᱟᱱᱡᱤ ᱛᱚ ᱢᱟ ᱟ ᱛᱟᱢᱤ ᱪᱤ ᱫᱚ ᱪᱩᱞᱤ ᱢᱩᱥᱤᱱ ᱫᱚ ᱪᱤᱠᱤᱱ ᱫᱟᱢᱩ ᱜᱮ ᱪᱤ ᱥᱮᱱ ᱯᱟᱢ ᱜᱚᱱᱤᱱ ᱫᱟᱢᱩ ᱜᱮ ᱠᱤᱥᱞᱟ ᱛᱷᱤᱨᱤ ᱨᱮ ᱭᱚᱠᱚ ᱪᱮᱛᱟ ᱛᱮᱱᱟ ᱛᱟ ᱥᱚᱢᱨᱤ ᱨᱮᱱ ᱫᱤᱥᱠᱩᱥᱤ ᱠᱩᱴᱤ ᱪᱤ ᱥᱛᱟᱫᱤ ᱱᱟ ᱛᱟ ᱪᱷᱟᱣ ᱭᱮᱞᱟᱱ ᱡᱟᱱ ᱠᱟ ᱪᱤ ᱜᱤᱥᱛᱟᱱᱟ ᱛᱟ ᱛᱤᱥ ᱦᱚᱸ ᱥᱟᱱᱫᱚ ᱛᱚ ᱡᱚᱢᱟ ᱛᱚ ᱛᱟᱱ ᱥᱟᱢ ᱢᱩᱡᱤ ᱛᱟ ᱪᱮ ᱪᱤᱱ ᱦᱤᱱᱟ ᱨᱮ ᱢᱟᱨᱮ ᱛᱟ ᱛᱟᱱ ᱪᱮ ᱥᱚᱨᱟ ᱥᱟᱢ ᱡᱚᱱ ᱱᱟ ᱛᱟ ᱪᱤ ᱛᱚᱢ ᱛᱚᱢ ᱜᱟ ᱟᱠᱟ ᱠᱷᱟᱫᱤ ᱪᱷᱟᱞᱤ ᱩᱝᱜᱤ
1: ᱛᱟᱨ ᱛᱟᱨ あ、リリリ。あ、リリ、これにしてくれ。このゲリング、あ、たかたがそっちしてたら、たかくそっちしてたんがあるな。キャプンだおかんだよ。たんだしょしょことわり。で、ディチェンゲリング、たこなしゃこのたるくる、たんこんちく、ち、そっちしてたんと、あ、ランランジなら、ち、カリラ、んだがトゥンに、たつげてち、ほぽらかやんぽごに、おそなちょに。 아, 난자 길게 난자 소마인 난자 너 소소이나 시키치가 되지 니니 레린 준다 하장 것 같이 해버리 디엔그 다 길긴 땅 참덕과 왈근 린디 것건더니 아 자친양 그 남바도 길긴 그 갑다리 메일라
0: 그래 다 수군다 땅마 와른 단전 진진아 다 다우르 기침 더 그랬다 나 기침 더 같이 인지는 세 번째
1: 네리
0: 남인 냠냠 되게 싫은 게 침 더 간 되게 인지 있니 엄마 되게 싫어하니 난 되게 되게 가 있는 때 냠냠 또 싫어 죽어라
1: 네리 네리
0: 어 어떤 거나 뒤집는 게 좀 세고 내라
1: 네리
0: 아 다 침 더 간 날 그거 서 그거 삼고 거 침 더 손으로 단지 더 남아 무슨 거 그거
1: 더더더
0: 하나 더 좀 생기나 기름 리스톤 된다나 지금 리스톤이 너무 왔다 또 너무 세고 내라
1: 네리
0: 이제 손된 되게 이제 또 손으로 단나 다 침 더 간 데도 그건 디반링 이티나 양팀 민냠냠 서로 링군은 안다서
1: ねりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりりり сайна гергин дугу сайна тартерсан махини тамор дичэнгэ чүчэргэ лосу шайдык лосун дитэн бапай гона гергин ра чэмдэгэн харасра нямдэлин дмуин далин ди чи хэригори гона тамор дичэнгэ та гергин та чэмдэг коргэн дэн ди шиг гачэри дянчини та ди чу та таркэв кэ чу лотгур казу чи левша копдгэ гона дила гана чэцукла канарэн ди чи та шай чо левша мансунс гэсэр gunner chig nyong song se gunner wa ke chig le sha gla kana te chig sha chi ra ta chig mang ni ta mo zga ra re ti jang gu chu le sha ko dik sha tang di la kana yang te chig ta lam ran di ngi ta na ra chig nyam nyong ran di ngi ta na ra chig yu kwa ra ti yo chir sang di jang gu lo ma le sha ko dik ye tang de che ran song ji na mix ki she ta ran di sam se kan da yu gi gi da zung ye ta ni kap da re na
2: ཁྱི ཕྱད མམ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གས
1: 다라는 거 샤이 떡 지금 사샤리리 그 지금 첫째 난다 쇼강즈니 조건은 뜻히 그리 또 단다소영 쇼나영 지금 반반의 주요는 희지 맞자 말도 단다 그 가정자 샤이 쪽을 리샨다 지금 망용을 한다 줄라거니 영 소프트식 지금 그 종속님 지금 나한테 사지 삼크 단다 뭐 그렇게 리샤글아까 영 지금 길긴 안 봐서 그 지금 돌아나다 냠주고 있고사 지금 여기 안 디쇼나 다기긴 샤군 코나 송군의 대변디 대한신이 딱 주대랑 그 렌천 더글랑지 나다 좀 정게 된 거 소프트 그 다음에